मेनू ਉਹਦੇ ਮੈਂ ਕਹਿੰਦਾ ਬਾਲੀਵੁੱਡ ਸੰਗੀਤ ਸਫਰ ਹੀ ਕਰੇਵਰ ਆਇਜ਼ ਅ ਮਿਊਲੇ ਤਾਂ ਕਰਨ ਜੋਹਰ ਹਾਂਚਾ ਬਦਲ ਕਰਨ ਜੋਹਰਾਚਾ ਸਿਨੇਮਾਨ ਇੱਕ ਖਾਸ਼ੇਲੇਪਣ ਮਲ਼੍ਯਾਰ ਸਿਨੇਮਾਤ ਫਕਤ ਕਾਣੀ ਨ੍ਹਯ ਤਰ ਇੱਕ ਵਡਲੀ ਸੋਬੀਤ ਪਰਬ ਆਸਤਾ ਸਿਨੇਮਾਤ ਲਗ੍ਨ ਆਸੂ ਵਾ ਖੋਇਚੀ ਪਾਰਟੀ ਡਾਂਸ ਜਗਮਗ ਕਪੜੇ ਢੋਲ ਤਾਸ਼ੇ ਆਸਪਾਕੂਚ ਜਾਏ ਕਰਨ ਜੋਹਰਾਨ ਆਮਕਾ ਅਸ਼ੀ ਗਾਣੀ ਦਿਲੀ ਜੀ ਆਇਜ ਲੇਗੀਤ ਖੋਇਚਾਯ ਲਗ੍ਨਾਚੇ ਵਾ ਸੰਗੀਤ ਕਾਰਵਲ਼ੀਤ ਵਾਚਤਾਚ साजन घराए राधा काला चश्मा मेरेन करणाच्या बॅनराची गीतां आयकून पाय आपोआप नाचपाक लागतात. तर चला डान्स मोड ऑन करूया आणि ऐकूया करण जोहर स्टाईलची हे सुपर हिट गीत श्रेया घोषाल विशाल दादलानी ह्यांच्या आवाजात.

0: ਅਗਰ ਮੈਨੂੰ ਹੈਗੀ ਤਾਂ ਸ਼ਿਲੇ ਨਯਾ ਦੌਰ ਹਾਂ ਫਿਲਮਾਂ ਲੈ ਮੁਹੰਮਦ ਰਫੀ ਐਨੀ ਆਸ਼ਾ ਭੋਸਲੇ ਹੰਚਾ ਆਵਾਜ਼ਾਨ ਤੁਮੇ ਐਕਤਾ ਸਦਾ ਬਹਾਰ ਹੀ ਕਰੇ ਵਰ
1: आकाशवाणी पणजीचो यूट्यूब चॅनल FM रेनबो गोवा तुमचे आवडीच्यो कार्यावळी आता ऐकात लाईक करात सबस्क्राईब करात आणि शेअर करात आकाशवाणी पणजीचो यूट्यूब चॅनल FM रेनबो गोवा।